0: ਹਿੱਸਾ
1: ਬਿਲਕੁਲ ਸਾ
0: ਅੰਨੇ ਵਾਂਤੀ ਮੋ ਆਪਾਂ ਅਗਰ ਆਪਾਂ ਕੇਵਾਂ ਤੋ ਬੈਂਕਿੰਗ ਸਖੀ ਜੰਡੀ ਆਪਾਂ ਬਾਤ ਕਰਾਂ ਕਿ ਗਾਵਾਂ ਨੇ ਮਹੀਨੇ ਆਪਾਂ ਪੜ੍ਹੀ ਲੱਗੀ ਜਤਰੀ ਵੀ ਆਪਣੀ ਮਹਿਲਾ ਬੇਨਾ ਹੈ ਵੇ ਬੈਂਕਿੰਗ ਸਖੀ ਦੇ ਰੂਪ ਮਹੀਨੇ ਪ੍ਰਸ਼ਿਕਸ਼ਿਤ ਵੇ ਕੇ ਬਣਾ ਨੇ ਕਰ ਸਕਾ ਜਣੂ
1: ਬਿਲਕੁਲ
0: ਵੇ
1: ਸਾ
0: ਘਰੇ ਘਰੇ ਜਾਈਨ ਆਪਾਂ ਜੇ ਪੰਚਾਇਤ ਸਤਰ ਪੇ ਡਿਜੀਟਲ ਬੈਂਕਿੰਗ ਹੈ ਪਈਆ ਨਿਕਾਲਣੋ ਕਿਸਤ ਜਮ੍ਹਾਂ ਕਰਾਉਣੋ ਪੈਨਸ਼ਨ ਵਿਤਰਨ ਗਣੀ ਤਰੀਕੋਂ ਵੇ ਯੇ ਸਭ ਜਾਣਕਾਰੀ ਜੋ ਹੈ ਆਪਣੀ ਬੇਨਾ ਨੇ ਬੈਂਕਾਂ ਦੇ ਮਾਧਿਅਮ ਮਿਲੇ ਹੈ ਔਰ ਬਣਾਰੇ ਬੈਂਕਾਂ ਦੇ ਪ੍ਰਤੀ ਜੋ ਡਰ ਹੈ ਉਹ ਖਤਮ ਹੋਈ ਜਾਵੇ
1: ਬਿਲਕੁਲ ਸਾ ਔਰ ਅੰਡਲਾ ਵਾਪਾ ਬਾਤ ਕਰਾਂ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਬਾਰੇ ਮੈਂ ਤੋ ਅੰਡੇ ਤਹਿਤ ਵੀ ਆਪਣੀ ਜੋ ਬਹਿਣਾ ਹੈ ਵੀ ਆਪਣਾ ਵਿਅਕਤੀਗਤ ਖਾਤੋ ਬਣਾ ਜੋ ਵੇਹਣਾ ਚਾਹੇ ਉਹ ਬਹੁਤ ਜ਼ਰੂਰੀ ਹੋਵੇ ਤਾਂ ਕਿ ਸਰਕਾਰੀ ਜਿਤਨੀ ਵੀ ਯੋਜਨਾ ਹੈ ਮੁੰਡੂ ਲਾਭ ਵੀ ਆਸਾਨੀ ਉਠਾਈ ਸਕੇ ਹੈ ਸਾ
0: ਹਾਂ ਸਰ ਤੋ ਆਪ ਇਸ ਤਰ੍ਹਾਂ ਬਤਾਇਓ ਕਿ ਸਰਕਾਰੀ ਯੋਜਨਾ ਔਰ ਲਾਭ ਜੋ ਹੈ ਜਿਸ ਤੇ ਲਖਪਤੀ ਦੀਦੀ ਜਿਸੀ ਵੀ ਯੋਜਨਾ ਹੈ ਅੰਡੇ ਮਾਧਿਅਮ ਵੀ ਆਪਣੀ ਜਿਤਨੀ ਵੀ ਬੇਨਾ ਹੈ ਵਣਾ ਨੇ ਆਏ ਰੇ ਮਹੀਨੇ ਵੀ ਵਣਾ ਦੀ ਬੜੋਤਰੀ ਵੇ ਰਹੀ ਹੈ ਜਣੂ ਕਹੀਏ ਕਿ ਵਿਚੋਲਿਆ ਦੀ ਵੀ ਵਣਾ ਰੇ ਮੁਕਤੀ ਵੇ ਰਹੀ ਹੈ ਸਰ
1: ਬਿਲਕੁਲ ਸਹੀ ਬਾਤ ਕੀਤੀ ਸਾ ਔਰ ਅਣੀ ਤਰ੍ਹਾਂ ਅਗਰ ਆਪਾਂ ਬਾਤ ਕਰਾਂ ਤੋ ਦੇਖੋ ਆਪਣੀ ਜੋ ਬੇਨਾ ਹੈ ਵੇ ਸਥਾਨੀ ਸੰਸਾਧਨ ਪਰ ਆਧਾਰਿਤ ਵੀ ਜੇ ਕਿ ਛੋਟਾ ਛੋਟਾ ਉਦਯੋਗ ਕਰੇ ਘਰੇ ਬੈਠੀ ਨਹੀਂ ਆਪਣੀ ਮਹਿਲਾ ਬੇਨਾ ਜੋ ਹੈ ਕੁਛ ਨਾ ਕੁਛ ਕਮਾਈ ਸਕੇ ਹੈ ਸਰ ਜਿਸ ਤਰ੍ਹਾਂ ਕਿ ਪਾਰੰਪਰਿਕ ਔਰ ਆਧੁਨਿਕ ਵਿਵਸਾਇ ਦੀ ਬਾਤ ਕਰਾਂ ਤੋ ਦੇਖੋ ਗ੍ਰਾਮੀਣ ਸਤਰ ਪਰ ਜਿਸ ਤਰ੍ਹਾਂ ਕਿ ਅਚਾਰ ਹੈ ਪਾਪੜ ਹੈ ਮਸਾਲਾ ਉਦਯੋਗ ਹੈ ਹਸਤਸ਼ਿਲਪ ਹੈ ਸਿਲਾਈ ਹੈ ਜੈਸਾ ਕਿ ਛੋਟਾ ਛੋਟਾ ਜੋ ਉਦਯੋਗ ਹੈ ਵੇ ਕਰੀਨ ਆਪਣਾ ਆਮਦਨੀ ਨੇ ਬੜੇ ਸਕੇ ਸਰ
0: ਹਾਂ ਸਰ ਔਰ ਅਣੂ ਜਿੱਤੀ ਸਮਾਵੇਸ਼ਨ ਦੀ ਜਟੇ ਆਪਾਂ ਬਾਤ ਕਰ ਰਹੇ ਹਾਂ ਤਾਂ ਆਪਣੀ ਬੇਨਾ ਰੇ ਬਾਜ਼ਾਰੂ ਵੀ ਜੁੜਾ ਵੇ ਜਿਸ ਕਿ ਵੇ ਕਈ ਵੀ ਉਤਪਾਦ ਬਣੇ ਰਹੀ ਹੈ ਤਾਂ ਕੇਵਲ ਵਣਾ ਨੇ ਉਤਪਾਦ ਬਣਾ ਨੂੰ ਹੀ ਕਾਫੀ ਨਹੀਂ ਹੈ ਬਲਕਿ ਵੇ ਆਪਣੇ ਉਤਪਾਦ ਨੇ ਸ਼ਹਿਰੀ ਬਾਜ਼ਾਰ ਵੇਗੀ ਕਟੇ ਵੀ ਪ੍ਰਦਰਸ਼ਨੀਆਂ ਲਗਾਈ ਰਹਿਣ ਕਟੇ ਵੀ ਮੇਲਾ ਮਹੀਨੇ ਵੇ ਆਪਣੇ ਉਤਪਾਦ ਨੇ ਜੋ ਹੈ ਆਸਾਨੀ ਵੇਚਣ ਵੰਡੋ ਸਹੀ ਦਾਮ ਵਣਾ ਨੇ ਆਸਾਨੀ ਮਿਲ ਸਕੇ
1: ਬਿਲਕੁਲ ਸਾ ਔਰ ਅੰਡੇ ਇਲਾਵਾ ਆਪਾਂ ਔਰ ਵੀ ਬਾਤ ਕਰਾਂ ਤਾਂ ਆਪਣੀ ਬੇਨਾ ਜਿਤਨੀ ਵੀ ਆਧੁਨਿਕ ਏਕੀਕ੍ਰਿਤ ਕ੍ਰਿਸ਼ੀ ਹੈ ਵਣੀ ਮੇ ਵੀ ਤੋ ਜੈਵਿਕ ਔਰ ਮੂਲ ਸੰਵਰਧਿਤ ਜਿਤਨੀ ਖੇਤੀ ਵਣੀ ਮੇ ਮਹਿਲਾ ਜੈਵਿਕ ਖੇਤੀ ਰੋ ਕੇਚੂ ਔਰ ਖਾਦ ਵਣੀ ਨੇ ਅਨਾਜ ਦੀ ਪ੍ਰੋਸੈਸਿੰਗ ਕਰੀ ਹੈ ਜਿਸ ਤਰ੍ਹਾਂ ਕਿ ਗੇਹੂੰ ਰੋ ਦਲਿਓ ਹੈ ਬਾਜ਼ਾਰ ਮੇ ਬਿਸਕੁਟ ਬਣਾਉਣਾ ਹੈ ਅੰਨੋ ਪ੍ਰਸ਼ਿਕਸ਼ਣ ਵੀ ਵਣੀ ਮੇ ਆਸਾਨੀ ਦਿੱਦੋ ਜਾਵੇ ਹੈ ਸਰ
0: ਹਾਂ ਸਰ ਔਰ ਦੇਖੋ ਪਸ਼ੂ ਪਾਲਣ ਔਰ ਡੇਰੀ ਦੀ ਬਾਤ ਕਰਾਂ ਤੋ ਦੇਖੋ ਗਾਇਆ ਭੇਸਿਆ ਰੋ ਪਾਲਣ ਵੇ ਗਿਓ ਬੱਕਰੀ ਪਾਲਣ ਵੇ ਗਿਓ ਅੰਡੇ ਮਹੀਨੇ ਆਪਣੇ ਬੇਨਾ ਨੇ ਦੇਖੋ ਦੈਨਿਕ ਆਏ ਰੋ ਇੱਕ ਬਹੁਤ ਬੜੀਆ ਸੁਰੱਖਿਅਤ ਸ੍ਰੋਤ ਹੈ ਜਣੂ ਕਹੀਏ ਕਿ ਆਪਣੀ ਬੇਨਾ ਨੇ ਜੋ ਹੈ ਵੇ ਖੁਦ ਆਤਮ ਨਿਰਭਰ ਬਣ ਰਹੀ ਹੈ ਔਰ ਦੇਖੋ ਸਾ ਵਣਾ ਨੇ ਜੋ ਮੁੱਲ ਹੈ ਉਹ ਵਣਾ ਰਹੇ ਸਿੱਧੋ ਵਣਾ ਰਹੇ ਖਾਤਾ ਮਹੀਨੇ ਮਿਲ ਰਹੇ ਹੈ ਸਾ
1: ਬਿਲਕੁਲ ਸਾ ਦੇਖੋ ਪੂਜਾ ਵੀ ਸਾ ਆਪਾਂ ਕਹੀ ਸਕਾਂ ਹਾਂ ਤਾਂ ਆਪਣੀ ਬੇਨਾ ਨੇ ਬਹੁਤ ਸਾਰਾ ਇਹ ਜੋ ਆਤਮ ਨਿਰਭਰ ਬਣਾ ਤਰੀਕਾ ਹੈ ਵੇ ਤਰੀਕਾ ਅਗਰ ਵੇ ਅਪਣਾਏਗਾ ਤਾਂ ਦੇਖੋ ਵੇ ਜ਼ਰੂਰ ਅੱਗੇ ਬੜੇਗਾ ਸਾ
0: ਹਾਂ ਸਾ ਅਣੂ ਆਪਣੀ ਬੇਨਾ ਆਰਥਿਕ ਰੂਪ ਸਵਤੰਤਰ ਵੇਨ ਖੁਦ ਨਿਰਣੇ ਲੈ ਰਹੀ ਹੈ ਜਣੂ ਕਹੀਏ ਕਿ ਵਣਾ ਨਿਰਣੇ ਲੈ ਵਾਲੀ ਸ਼ਮਤਾ ਮੇ ਵੀ ਬੜੋਤਰੀ ਵੇ ਰਹੀ ਹੈ ਔਰ ਸਮਾਜਿਕ ਉਤਥਾਨ ਦੀ ਬਾਤ ਕਰਾਂ ਤਾਂ ਅੱਜ ਆਪਣੀ ਬੇਨਾ ਸ਼ਿਕਸ਼ਾ ਸਵਾਸਥ ਸਮਾਜਿਕ ਸੁਰੱਖਿਆ ਦੀ ਔਰ ਵੀ ਅੱਗੇ ਵੱਧ ਰਹੀ ਹੈ ਸਰ
1: ਬਿਲਕੁਲ ਸਰ ਦੇਖੋ ਪੂਜਾ ਵੀ ਸਹੀ ਆ ਤਾਂ ਆਪਾਂ ਆਪਣੀ ਬੇਨਾ ਨੇ ਬੜੀਆਂ ਬਾਤਚੀਤ ਕੀਤੀ ਸਾਂ ਔਰ ਵੇਖੋ ਤਾਂ ਆਪਣੀ ਬੇਨਾ ਨੇ ਇੱਕ ਬੜੀਆਂ ਰਾਜਸਥਾਨੀ ਲੋਕ ਸੁਣੇ ਦਾ
0: ਹਾਂ ਸਾਂ